ਨਾਲੋਂ ਵੱਧ ਸਕੂਨ ਆਹਾ ਮੈਂ ਪੀਰਾਂ ਦੇ ਜਾ ਆ ਹਵਾ ਨੇ ਪੁੱਛਿਆ ਬੱਦਲਾਂ ਨੂੰ ਇਹ ਮੌਸਮ ਕੋਈ ਨਵਾਂ ਆ ਮੈਂ ਪਹਿਲੀ ਵਾਰੀ ਵੇਖਿਆ ਆਸਮਾਂ ਤੋਂ ਨਸ਼ਾ ਆਇਆ

ਸਸਿਕਾ ਜੀ, ਮੈਂ ਹਾਂ ਹਰਭਜਨ ਮਾਨ ਔਰ ਤੁਸੀਂ ਸੁਣ ਰਹੇ ਹੋ ਕਤਰ ਦਾ ਨੰਬਰ 1 ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ।

ਮੈਂ ਕਿਹਾ ਜੀ ਸੁਣੀ ਹੋ ਕਿੱਦਾਂ ਦੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਮੇਰਾ ਬੈਕਗ੍ਰਾਉਂਡ ਮਿਊਜ਼ਿਕ ਇੱਧਰ ਹੈ ਯਾਰ ਜ਼ਬਰਦਸਤ ਈਵਨਿੰਗ ਜੋ ਹੈ ਵੋ ਸ਼ੁਰੂ ਹੋ ਚੁੱਕਾ ਵੀਕਐਂਡ ਜੋ ਹੈ ਵੋ ਜਾ ਚੁੱਕਾ ਹੈ ਆਪਕਾ ਔਰ ਹਮਾਰਾ ਵੀਕਐਂਡ ਕੈਸਾ ਰਹਾ ਇਸਕੇ ਬਾਰੇ ਮੇਂ ਤੋ ਬਾਤ ਕਰੇਂਗੇ ਲੇਕਿਨ ਪਹਿਲੇ ਆਜ ਕੇ ਦਿਨ ਕੇ ਬਾਰੇ ਮੇਂ ਬਾਤ ਕਰੇਂਗੇ ਕੈਸਾ ਰਹਾ ਆਪਕਾ ਆਜ ਕਾ ਦਿਨ 3311106 ਪਰ ਆਪ ਮੁਝੇ ਬਤਾ ਦੀਜੀਏ ਅਭੀ ਨਹੀਂ ਬਤਾਨਾ ਤੋ ਥੋੜੀ ਦੇਰ ਬਾਅਦ ਜੋ ਹੈ ਵੋ ਬਤਾ ਦੀਜੀਏਗਾ ਕਿਉਂਕਿ 4 ਘੰਟੇ ਆਪਣੇ ਹੀ ਹੈ ਬੇਬੀ ਔਰ ਬਤਾਓ ਸਭ ਠੀਕ ਠਾਕ ਹੈ ਲਾਈਫ ਮੇਂ ਬੜੀਆ ਹੈ ਸੋ ਇੱਕ ਨੰਬਰ ਗਾਣੇ ਜੋ ਹੈ ਵੋ ਆਪ ਲੋਗੋ ਕੇ ਲੀਏ ਮੈਂ ਲੈ ਕਰ ਆਈ ਹੂੰ ਜੋ ਕਿ ਇਹ ਗਾਣਾ ਜੋ ਅਭੀ ਮੈਂ ਪਲੇ ਕਰਨੇ ਵਾਲੀ ਹੂੰ ਨਾ ਭਾਈ ਸਾਹਿਬ ਇਹ ਗਾਣਾ ਮੈਂ ਬੈਕ ਟੂ ਬੈਕ ਸੁਣ ਰਹੀ ਹੂੰ ਪਤਾ ਨਹੀਂ ਯਾਰ ਇਸ ਗਾਣੇ ਮੇਂ ਕਿਆ ਹੈ ਐਸੇ ਲੱਗਤਾ ਹੈ ਕਿ ਸਾਰੇ ਜਜ਼ਬਾਤ ਜੋ ਹੈ ਨਾ ਇਸ ਗਾਣੇ ਮੇਂ ਨਿਕਾਲ ਕੇ ਰੱਖ ਦੀਏ ਤੋ ਪੇਸ਼ੇ ਖਿਦਮਤ ਹੈ ਇਹ ਵਾਲਾ ਗਾਣਾ ਸੁਣਦੇ ਹੀ ਰੇਡੀਓ ਓਲਿਵ ਕੋਰ ਕਹਿ ਦੇ ਰਹੀ ਹੈ ਜੀ ਓ ਬਿੰਦਾਸ ਸ਼ਾਇਦ ਆਪਕੋ ਸਕੂਨ ਮਿਲ ਜਾਏ ਇਸ ਗਾਣੇ ਕੋ ਸੁਣ ਕੇ

0: ਜੀ ਮੈਂ ਹਾਂ ਹਰਭਜਨ ਮਾਨ। ਹਰਭਜਨ ਮਾਨ ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ।
1: Olive Sono Radio Network, Qatar's number one Asian radio network.